0: Saturday Nights with Nads.
1: It's kind of going in one direction, and then it completely takes a 360 turn and thinking, what's happened? What's happened?
0: Friday Nights with Shivy.
2: Just to get to know you a bit.
3: This is Sunrise Radio.
4: ਤੇਰੀ ਮਿੱਠੀ ਮਿੱਠੀ ਮੈਂ ਤਾਂ ਗੱਲ ਸੁਣਿਆ ਤੇਰੇ ਸੋਹਣੇ ਸੋਹਣੇ ਮੁੱਖੜੇ ਤੇ ਰੱਬ ਵੇਖੇ।